ਗਲਤੰ ਖਾਖੀ ਥੋਨੀ ਨਜ਼ਰ ਦਰਖਾ ਚੁਲਤਵ ਰੇ ਚਿਮਤ ਤਾਬਦੀ ਗੋਨੀ ਰੰਗ ਲਿਪੂ ਗ ਚਰਤੰ ਗ ਖਾਨ ਲਾ ਚੁਨ ਖੋਰਾ ਅਮ ਯੰਨਾ ਕੇਚਕ ਕ ਨਿੰਦਾ ਤੋਂ ਜਨਿ ਯਮਲ ਦਰਖਾ ਚੁਲ ਗੁਈ ਕੇਲਸਲ ਕਿਲਪਾ ਨਾਵਾ ਤੀ ਕਬ ਤੰ ਲਾਖਾ ਨਿਆਰਲ ਚਿਲਾ ਚੰਜਲ ਸ਼ੋਵਾ ਤੰ ਚੋਪਾ ਖੇਚੇ ਤੋਂ ਗਵ ਨਾਸੰ ਗੋਨਸਲ ਚੀ ਜੇ ਚੰਡੋਵਾ ਕਿਲਪਾ ਗਰਮਾ ਥਗ ਨਾਸਕ ਚਿਰਨ ਰੋਵਾ ਤਾ ਤੁੰਗ ਤਗ ਪਰਤੇ ਤੰ ਨਿਆਮ ਤਾ ਕੰਪਾ ਡਲਪਾ ਤੰ ਗੋਂਬਾ ਜਗ ਕਬ ਖਿਮੇ ਪਾਪ ਚਗਸੇ ਕੇਲਸਕ ਖਾਰਸਮ ਚੀ ਗੰਸਰ ਫੋਤੇ ਜ਼ੁਇ ਪਰ ਦੋਸਨ ਸੇ ਗੁਈ ਕੇਲਸਲ ਕੇਲਸਮ ਚ ਚਾਕੀ ਖੋਨਰ ਨਾਸਕ ਤੁੰਗ ਵਾਲੇ ਕੇਪਰ ਖੇਚਨ ਮਥਾ ਪਾਤੰ ਖੇ ਜਗ ਪਾਤੰ ਕਿਲਪਾ ਗਰਾਸ ਹੋਸੇ ਤੇ ਜੰਗ ਨਾਸੰ ਗੋਂਸਲ ਚੀ ਚਿਰ ਮਾਚਨ ਨਾ ਚੀ ਚਾਨੀ ਖਾਰਚੁੰਗ ਨੇ ਟੇਸੇਰ ਕੇਪਰ ਨਾਸਕ ਡਪੋ ਤੁੰਗ ਵਾ ਤੰ ਚਾਪ ਜੀ ਗੰਪਾ ਨਾਸੰ ਡਲ